0: You are listening to Radio Sai Global Harmony. Radio Sai brings to you every day the teachings and the universal message of love of Bhagavan Sri Satya Sai Baba.
1: We now bring you a recital from the Sikh scripture, the Guru Granth Sahib.
2: ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚੜਾ ਹਰ ਸਾ ਲਾਹੀ ਹੈ ਕਾਰਜ ਸਭ ਕਿਛ ਕਰਨਾ ਯੋਗ ਸਾ ਧਨ ਰੰਡ ਨਾ ਕਭੂ ਬੈਸਈ ਨਾ ਕਦੇ ਹੋਵੇ ਸੋਗ ਨਾ ਕਦੇ ਹੋਵੇ ਸੋਗ ਅੰਦਨ ਰਸ ਭੋਗ ਸਾ ਤਨ ਮਹਿਲ ਸਮਾਣੀ ਜਿਨ ਪ੍ਰਿਉ ਜਾਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆਂ ਗੁਣਸਾਰ ਹੈ ਆਪਣੇ ਕੰਤ ਸੰਭਾਲੈ ਨਾ ਕਦੇ ਲੱਗੈ ਵਿਜੋਗੋ ਸੱਚੜਾ ਪਿਰਸਾ ਲਾਹੀ ਹੈ ਸਭ ਕਿਛ ਕਰਨਾ ਹੈ ਜੋਗੋ ਸੱਚੜਾ ਸਾਹਿਬ ਸ਼ਬਦ ਪਛਾਣੀ ਹੈ ਆਪੇ ਲੈ ਮਿਲਾਏ ਸਾ ਧਨ ਪ੍ਰੇਕੈ ਰੰਗਰਤੀ ਵਿੱਚੋਂ ਵਾਪ ਗਵਾਏ ਵਿੱਚੋਂ ਵਾਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖੀ ਇੱਕੋ ਜਾਤਾ ਕਾਮਣੇਸ਼ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋ ਬਨਮਾਤੀ ਪਿਰਕੈ ਅੰਕ ਸਮਾਏ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਜਿੰਨੀ ਆਪਣਾ ਕੰਤ ਪਛਾਣਿਆ ਹਾਂ ਤਿਨ ਪੁੱਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਪਿਰ ਸੱਚੜਾ ਮਿਲੈ ਸਹਿ ਸਵਾਏ ਪਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਿ ਸਮਾਧੀ ਪਿਰ ਰਹਿਆ ਪਰ ਪੂਰੇ ਵੇਖ ਅਧੂਰੇ ਰੰਗ ਮਾਣੇ ਸਹਿ ਸਵਾਏ ਜਿੰਨੀ ਆਪਣਾ ਕੰਤ ਪਛਾਣਿਆ ਹਾਂ ਤਿਨ ਪੁੱਛਾਂ ਸੰਤਾਂ ਜਾਏ ਪਿਰੋ ਵਿਛੁਨੀਆਂ ਭੀ ਮਿਲ ਹੈ ਜੇ ਸਤਿਗੁਰ ਲਾਗੈ ਸਾਚੇ ਪਾਏ ਸਤਿਗੁਰ ਸਦਾ ਦਇਆਲ ਹੈ ਅਵਗੁਣ ਸ਼ਬਦ ਜਲਾਏ ਔਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹਉ ਮੈਂ ਗਈ ਭਰਾਤੀ ਪਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਪਿਰੋ ਵਿਛੁਨੀਆਂ ਭੀ ਮਿਲ ਹੈ ਜੇ ਸਤਿਗੁਰ ਲਾਗੈ ਸਾਚੇ ਪਾਏ ਵਡਹੰਸ ਮਹੱਲਾ

ਸਾਰ ਰੋਵੈ ਕੰਤ ਸੰਭਾਲ ਸਦਾ ਗੁਣ ਸਾਰ ਨਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀਓ ਪਿਰ ਸੇਵੋ ਸ਼ਬਦ ਵਿਚਾਰੇ ਸਭ ਜਗ ਆਪਿਓ ਪਾਇਓ ਨੋ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਆ ਨੋ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਧੈ ਬੇਕਾਰਾ ਗਿਆਨ ਮੇ ਹੋਣੀ ਮੁੱਠੀ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਉਗਣਿਆਰੀ ਝੂਠੀ ਪਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪੋ ਪਾਇਓ ਨੋ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ ਮੋਹੇ ਦੁੱਖ ਪਾਏ ਆਪ ਘਟੈ ਤਨ ਸ਼ੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲਾਗਾ ਪਾਏ ਦੂਜੈ ਜਮਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚਿਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਇਹੋ ਮਰੈ ਨਾ ਜਾਏ ਇੱਕ ਰੋਵੈ ਪਿਰੈ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਨਾਲੇ ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰੇ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾਤਨ ਮਿਲੈ ਮਿਲਾਈ ਪਿਰੇ ਅੰਤਰ ਸਦਾ ਸੰਭਾਲੇ ਇੱਕ ਰੋਵੈ ਪਿਰੈ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵੈ ਪਿਰੈ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸਾਚੀ ਵਰਤਾਰ ਫਿਰ ਆਵਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਜ਼ਰ ਨਿਹਾਲੇ ਰੋਵੈ ਪਿਰੋ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸ਼ਬਦ ਉੱਚਾ ਹੈ ਕਿ ਮਿਲਾਂ ਪ੍ਰੀਤਮ ਪਿਆਰੇ ਸਤਿਗੁਰ ਮਿਲੀ ਤਾਂ ਸਹਿਜ ਮਿਲੀ ਪਿਰ ਰਾਖਿਆ ਉਰਧਾਰੇ ਸਦਾ ਉਰਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੈ ਪਗ ਖਿਸੈ ਪਿਰ ਰੰਗ ਨਹੀਂ ਪਿਰ

ਵੈ ਮਨਮੁਖ ਹੈ ਪਤ ਖੋਈ ਜੰਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਥੈ ਪੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲਏ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸਮਾਏ ਸੱਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹਿ ਦਿਨ ਰਾਤੀ ਵਿੱਚੋਂ ਹੋ ਮੈਂ ਜਾਏ ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨਕੈ ਹੋਂ ਲਾਗੋਂ ਪਾਏ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ ਸੋ ਸੱਚਾ ਸੱਚ ਸਾ ਲਾਹੀਐ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਪਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਏ ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤੀਆ ਸੇ ਰੰਗ ਚਲੂਲਾ ਪਿਰਕੈ ਅੰਕ ਸਮਾਏ ਤਿਸ ਜੇਵੜਿਆਵਰ ਨਾ ਸੂਝਈ ਕਿਸ ਆਗੈ ਕਹੀਐ ਜਾਏ ਸੋ ਸੱਚਾ ਸੱਚ ਸਾ ਲਾਹੀਐ ਜੇ ਸਤਿਗੁਰ ਦੇ ਬੁਝਾਏ ਜਿਨੀ ਸੱਚੜਾ ਸੱਚ ਸਾ ਲਾਹਿਆ ਹਉ ਤਿਨ ਲਾਗੋਂ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੈ ਸਰਨ ਆਏ ਸੱਚੈ ਸਹਿਜ ਸੁਭਾਏ ਨਾਮ ਨਿਰੰਜਨ ਅਗਮਿਆ ਗੋਚਰ ਸਤਿਗੁਰ ਦੀਆ ਬੁਝਾਏ ਆਂਦਨ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨਕੈ ਲਾਗੋਂ ਪਾਏ ਵਡਹੰਸ ਕੀ ਵਾਰ ਮਹੱਲਾ ਚੌਥਾ ਲਲਾਂ ਬਹਿ ਲੀਮਾ ਕੀ ਧੁਨ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰ ਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਸੱਚੈ ਨਾਮ ਪਿਆਰ ਸਦਾ ਨਿਰਮਲ ਮਹਿਲ ਨ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕੈ ਬਲਿਹਾਰਨੈ ਜੋ ਅੰਦਨ ਜਪੈ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ

ਸਿਰਤਾਲੀ ਉੱਪਰ ਪਾਓ ਪੌੜੀ। ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀ ਆ, ਤੂੰ ਆਪੇ ਆਪ ਨਿਰੰਕਾਰ ਹੈ, ਕੋਈ ਅਵਰ ਨਾ ਬੀ ਆ, ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰੈ ਸੋਥੀਆ, ਤੂੰ ਅਣਮੰਗਿਆ ਦਾਨ ਦੇਵਣਾ, ਸਭਨਾ ਹਾਂ ਜੀਆ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਪਉ ਕਦੇ ਨਾ ਹੋਏ। ਦੁਸ਼ਮਨ ਦੁਖ ਤਿਸਨੋ ਨੇੜ ਨਾ ਆਵੈ, ਪੋਹੇ ਨਾ ਸਕੈ ਕੋਏ, ਗੁਰਮੁਖ ਮਨ ਵਿਚਾਰਿਆ, ਜੋ ਤਿਸ ਪਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰੱਖ ਸੀ, ਕਾਰਜ ਸਵਾਰੇ ਸੋਏ। ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ, ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਹੇ। ਨਾਨਕ ਸੱਚ ਰਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ। ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ, ਤਿਸ ਮਿਲੀਐ ਸਤਿਗੁਰ ਪ੍ਰੀਤ ਮੈਂ, ਜਿਨ ਹਉ ਮੈਂ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਭ ਸਿਰਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭਉ ਜਲ ਬਿਖਤਾਰੀ, ਗੁਰਪੂਰੈ ਹਰ ਉਪਦੇਸਿਆ, ਗੁਰ ਵਿਟੜਿਓ ਹਾਂ ਸਦਵਾਰੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚੱਕਰੀ, ਸੁਖੀ ਹੂੰ ਸੁਖਸਾਰ, ਐਥੈ ਮਿਲਨ ਵਡਿਆਈਆਂ, ਦਰਗਹਿ ਮੁਖ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ, ਸੱਚੀ ਸੰਗਤ ਸੱਚ ਮਿਲੈ, ਸੱਚੈ ਨਾਏ ਪਿਆਰ, ਸੱਚੈ ਸ਼ਬਦ ਹਰਖ ਸਦਾ, ਦਰ ਸੱਚੈ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ, ਜਿਸਨੋ ਨਜ਼ਰ ਕਰੈ ਕਰਤਾਰ। ਮਹੱਲਾ ਤੀਜਾ। ਹੋਰ ਵਿਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗਵਾਸ, ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖੱਟਣਾ ਬਿਖ ਰਾਸ, ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ, ਐਥੈ ਦੁਖੋ ਦੁਖ ਕਮਾਵਣਾ, ਮੋਇਆ ਨਰਕ ਨਿਵਾਸ। ਮਨ ਮੁਖ ਮਹਿ ਮੈਲੇ, ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ, ਸਤਿਗੁਰ ਕਾ ਪਉ ਛੋਡਿਆ, ਮਨ ਅਠ ਕੰਮ ਨਾ ਆਵੈ ਰਾਸ। ਜੰਪਰ ਬਦੇ ਮਾਰੀਐ, ਕੋ ਨਾ ਸੁਣੇ ਅਰਦਾਸ, ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ। ਪੌੜੀ ਸੋ ਸਤਿਗੁਰ ਸੇਵੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ, ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ, ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ, ਤੇ ਸਤਿਗੁਰ ਕੀ ਸਭ ਪੱਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਪੇਖੀ ਭੁੱਖ ਨਾ ਜਾਏ, ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ, ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ, ਇਸ ਭੇਖੈ ਥਾਵਾਂ ਗਿਰੋ ਭਲਾ, ਜਿੱਥੋਂ ਕੋ ਵਰਸਾਏ। ਸਭ ਦੇ ਰਤੇ ਤਿੰਨਾ ਸੋਜੀ ਪਈ, ਦੂਜੇ ਭਰਮ ਭੁਲਾਏ, ਪਿਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਪਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਮਹੱਲਾ ਤੀਜਾ। ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮਹਿਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ, ਸੱਜਣ ਮਿਲੇ ਸੱਜਣਾ, ਸੱਚਾ ਸਬਦ ਸੁਭਾਏ। ਕਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ, ਪਾਖੰਡ ਜਮਕਾਲ ਨਾ ਛੋਡਈ, ਲੈ ਜਾਸੀ ਪਤ ਗਵਾਏ।
ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉਂ ਲਿਵ ਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਐ ਸਹਿਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈ ਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹਿ ਢੋਈ ਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਲਾਟ ਲਿਖੋਈ ਐ ਤਿਸ ਗੁਰ ਕਹੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਐ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕਹਿ ਸਬਦਿਆ ਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆ ਮੇਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿੰਨਾ ਦੂਜੇ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚਲਨ ਵਿਕਾਰ ਜਿੰਨਾ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰੈ ਪਿਆਰ ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿੰਨਾ

ਮਹੱਲਾ ਤੀਜਾ। ਇੱਕ ਸਦਾ ਇੱਕ ਤੈ ਰੰਗ ਰਹਿ, ਤਿਨ ਕਹਿ ਹੋਂ ਸਤਿਬਲਿਹਾਰੈ ਜਾਉ, ਤਨ ਮਨ ਤਨ ਅਰਪੀ ਤਿਨ ਕਉ, ਨਿਮ ਨਿਮ ਲਾਗਉ ਪਾਏ। ਤਿਨ ਮਿਲਿਆ ਮਨ ਸੰਤੋਖੀਐ, ਤ੍ਰਿਸ਼ਨਾ ਭੁਗ ਸਭ ਜਾਏ, ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਪੌੜੀ ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕਉ ਸਤਿਬਲਿਹਾਰ ਨੈ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਤਿਸ ਗੁਰ ਕਉ ਸਾਬਾਸ ਹੈ, ਜਿਨ ਹਰ ਸੋਜੀ ਪਾਈ। ਨਾਨਕ ਗੁਰਵਿੱਟੋਂ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਹੱਲਾ ਤੀਜਾ। ਪੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ, ਵਰਮੀ ਮਾਰੀ ਸਾਪ ਨਾ ਮਰੈ, ਤਿੰਨ ਗੁਰੇ ਕਰਮ ਕਮਾਏ। ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ। ਤ੍ਰਿਸ਼ਨਾ ਅਗਨ ਬੁਝਾਏ, ਸੁਖਾ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ। ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹਿ ਲਿਵਲਾਏ, ਚਿੰਤਾ ਮੂਲ ਨਾ ਹੋਵਈ, ਹਰ ਨਾਮ ਰਜਾਇਆ ਗਾਏ। ਨਾਨਕ ਨਾਮ ਬਿਨਾ ਨੇ ਛੁੱਟੀਐ, ਹਉ ਮੈਂ ਪਚੈ ਪਚਾਏ। ਪੌੜੀ ਜਿੰਨੀ ਹਰ ਹਰ ਨਾਮ ਤੇ ਆਇਆ, ਤਿੰਨੀ ਪਾਇੜੇ ਸਰਬ ਸੁਖਾ, ਸਭ ਜਨਮ ਤਿੰਨਾਂ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ, ਜਿੰਨੀ ਗੁਰ ਕੈ ਬਚਨ ਆਰਾਧਿਆ, ਤਿੰਨ ਵਿਸਰ ਗਏ ਸਭ ਦੁੱਖਾ, ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਭਰਾਈ ਚੁੱਖਾ, ਧਨ ਧਨ ਤਿੰਨਾਂ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ। ਸਲੋਕ ਮਹੱਲਾ ਤੀਜਾ। ਕਲ ਮੈਂ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉੱਭਰੇ, ਮਨ ਮੁੱਖਾਂ ਦੇ ਸਜਾਏ। ਜਮ ਕਾਲੈ ਵਸ ਜਗ ਬਾਂਧਿਆ, ਤਿਸਦਾ ਫਰੂ ਨਾ ਕੋਏ, ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਮਹੱਲਾ ਤੀਜਾ। ਇਹਾ ਕਾਇਆ ਰੂਪ ਭਰੀ, ਬਿਨ ਸਬਦੈ ਦੁੱਖ ਹਉ ਮੈਂ ਰੋਗ ਨਾ ਜਾਏ, ਸਤਿਗੁਰ ਮਿਲੈ ਤਾਂ ਨਿਰਮਲ ਹੋਵੈ, ਹਰ ਨਾਮੋ ਮਨ ਵਸਾਏ। ਨਾਨਕ ਨਾਮ ਤੇ ਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿ ਸੁਭਾਏ। ਪੌੜੀ ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਾ ਹੌਸਦਾ ਘੁਮਾਇਆ, ਤਿਸ ਗੁਰ ਕਾ ਹਉ ਖੰਨੀ ਐ, ਜਿਨ ਮਧਸੂਦਨ ਹਰ ਨਾਮ ਸੁਣਾਇਆ, ਤਿਸ ਗੁਰ ਕਾ ਹਉ ਵਾਰਣੈ, ਜਿਨ ਹਮੈ ਬਿਖ ਸਭ ਰੋਗ ਗਵਾਇਆ, ਤੇ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਅਵਗਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿਨ ਕਉ ਭੇਟਿਆ। ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਘਰੈ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ, ਉਹਨਾਂ ਕਉ ਧੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ। ਗੁਣ ਨਿਧਾਨ ਮਨ ਪਾਇਆ, ਇੱਕੋ ਸੱਚਾ ਸੋਏ, ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਨੀਆ, ਕਿਆ ਉਹ ਕਰੇ ਵਿਚਾਰ, ਸਬਦ ਸਾਰ ਨਾ ਜਾਣੀ, ਬਿਖ ਭੂਲਾ ਗਾਵਾਰ। ਅਗਿਆਨੀ ਅੰਧ ਭਉ ਕਰਮ ਕਮਾਵੈ, ਦੂਜੇ ਪਾਏ ਪਿਆਰ, ਅਣਹੁੰਦਾ ਆਪ ਗਣਾਏ ਦੇ, ਜਮ ਮਾਰ ਕਰੇ ਤਿਨ ਖੁਆਰ। ਨਾਨਕ ਕਿਸਨੋ ਆਖੀਐ, ਜਾਂ ਆਪੇ ਬਖਸ਼ਣ ਹਾਰ। ਪੌੜੀ ਤੂੰ ਕਰਤਾ ਸਭ ਕੇ ਜਾਣਦਾ, ਸਭ ਜੀ ਤੁਮਾਰੇ, ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹਿ, ਕਿਆ ਜੰਤ ਵਿਚਾਰੇ। ਤੂੰ ਕਰਨ ਕਾਰ

ਸੋ ਤੁਧ ਮਿਲੈ ਗੁਰਮੁਖ ਵਿਚਾਰੇ, ਹਾਂ ਬਲਿਹਾਰੀ ਸਤਿਗੁਰੇ ਆਪਣੇ। ਜਿਨ ਮੇਰਾ ਹਰ ਲੱਖ ਲਖਾਰੇ, ਸਲੋਕ ਮਹੱਲਾ ਤੀਜਾ। ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ, ਰਤਨਾ ਸਾਰ ਨਾ ਜਾਣੇ ਅਗਿਆਨੀ ਆਂਦਿਆਂ ਦਾਰ। ਰਤਨ ਗੁਰੂ ਕਾ ਸ਼ਬਦ ਹੈ ਬੂਜੈ ਬੂਜਣ ਹਾਰ, ਮੂਰਖ ਆਪ ਗਣਾਏ ਦੇ ਮਰ ਜੰਮੈ ਹੋਏ ਖੁਆਰ। ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲੱਗੈ ਪਿਆਰ, ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ, ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰ ਧਾਰ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਨੀਆਂ, ਹਰ ਨਾਮ ਨਾ ਲੱਗੋ ਪਿਆਰ, ਮਤ ਤੁਮ ਜਾਣੋ ਓਏ ਜੀਵਨ ਦੇ ਓਏ ਆਪ ਮਾਰੇ ਕਰਤਾਰ। ਹਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ, ਨਾਨਕ ਮਨਮੁਖ ਜੀਵਨ ਦਿਆ ਮੋਏ ਹਰ ਵਿਸਰਿਆ ਦੁਖ ਪਾਏ। ਪੌੜੀ। ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕਉ ਸਭ ਨਮਸਕਾਰੀ, ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕਉ ਹਉ ਬਲਿਹਾਰੀ, ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ। ਸੋ ਸਤਿਗੁਰ ਸਭਨਾ ਕਾ ਮਿੱਤ ਹੈ ਸਭ ਤਸੈ ਪਿਆਰੀ, ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉਮੈ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੈ ਆਵੈ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਏ, ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਆਂ, ਮੋਹਿ ਕਾਲੈ ਉੱਠ ਜਾਹੇ। ਮਹੱਲਾ ਪਹਿਲਾ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ। ਪੌੜੀ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ, ਜਿਨ ਸੇਵਿਆ ਤਿਨ ਫਲ ਪਾਇਆ, ਤੇ ਜਨ ਕੀ ਸਭ ਭੁੱਖ ਗਵਾਈਐ, ਨਾਨਕ ਤਿਨ ਮਿੱਟੋਂ ਵਾਰਿਆ, ਜਿਨ ਅੰਧਨ ਹਿਰਦੈ ਹਰ ਨਾਮ ਤੇ ਆਈਐ। ਸਲੋਕ ਮਹੱਲਾ ਤੀਜਾ। ਭਗਤ ਜਨਾਂ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲਯਨ ਜਨ ਲਾਏ, ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੂੰ, ਸਿਰ ਛਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ, ਰਾਜੇ ਓਏ ਨਾ ਆਖੀਐ ਭਿੜ ਮਰੈ ਫਿਰ ਜੂਨੀ ਪਾਹੇ, ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰੈ, ਸੋਭਾ ਮੂਲ ਨਾ ਪਾਹੇ। ਮਹੱਲਾ ਤੀਜਾ। ਸੁਣ ਸਿੱਖਿਐ ਸਾਧਨਾ ਆਇਓ, ਜਿਚਰ ਗੁਰਮੁਖ ਸ਼ਬਦ ਨਾ ਲਾਗੈ, ਸਤਿਗੁਰ ਸੇਵਿਐ ਨਾਮ ਮਨ ਵਸੈ ਵਿੱਚੋਂ ਭ੍ਰਮ ਪਉ ਪਾਗੈ। ਜਿਹਾ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣੇ ਆਗੈ। ਪੌੜੀ। ਗੁਰਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ, ਹਰ ਨਾਮ ਵਣਜੈ ਰੰਗ ਸਿਉਂ ਲਾਹਾ ਹਰ ਨਾਮ ਲੈ ਜਾਵੈ, ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ, ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ।

ਸੰਸਾਰ ਮਨ ਮੁਖਿਆਂਦ ਨਾ ਚੇਤਾ ਹੀ ਕਿਤ ਆਇਆ ਸੰਸਾਰ ਨਾਨਕ ਜਿਨ ਕਉ ਨਜ਼ਰ ਕਰੇ ਸੇ ਗੁਰਮੁਖ ਲੰਘੇ ਪਾਰ ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹੇ ਪਿਆਸ ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ ਮਨ ਮੁਖਿਆਂਦ ਨਾ ਚੇਤਨੀ ਜਨ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ ਜਿਨ ਕਉ ਤੁਰ ਪੂਰਬ ਲਿਖੇ ਆਸ ਪੌੜੀ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮ ਕਉ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰਕੁੰਨੀ ਦੀ ਹਰ ਨਾਮੈ ਕਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਸਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੈ ਪਾਏ ਕਰਮ ਕਮਾਏ ਦੂਜੈ ਪਾਏ ਜੇਤੇ ਕਰਮ ਕਰੇ ਦੁੱਖ ਲੱਗੈ ਤਨ ਤਾਏ ਗੁਰਪ੍ਰਸਾਦੀ ਸੁਖੀ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਧ ਨਾਮ ਤੇ ਆਏ ਨਾਨਕ ਜਿਤੇ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਭੰਡਾਰਾ ਸਤਿਗੁਰ ਦਾਤਾ ਜੀ ਕਾ ਸਾਜੀ ਵੈ ਦੇਵਨਹਾਰਾ ਆਂਦਨ ਕੀਰਤਨ ਸਦਾ ਕਰੈ ਗੁਰ ਕੈ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰੈ ਜੋ ਯੁਗ ਵਰਤਾਵਣਹਾਰਾ ਇਹੋ ਮਨੁ

ਨਾਨਕ ਜਿਸਨੋ ਨਜ਼ਰ ਕਰੇ ਸੋ ਪਾਏ, ਸੋ ਹੋਵੇ ਦਰਸ ਚਿਆਰਾ ਪੌੜੀ। ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਅਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚਲਿਆ। ਸਲੋਕ ਮਹੱਲਾ ਤੀਜਾ। ਮਨ ਅਠਕਣੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਅਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਪਾਏ। ਰਿੱਧ ਸਿੱਧ ਸੰਭ ਹੋ ਹੈ, ਨਾਮ ਨਾ ਵਸੈ ਮਨ ਆਏ। ਗੁਰਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਦੇ ਰਾਜਾਏ। ਨਾਮ ਰਤਨ ਕਰ ਪ੍ਰਗਟ ਹੋਵਾ, ਨਾਨਕ ਸਹਿ ਸਮਾਏ। ਮਹੱਲਾ ਤੀਜਾ। ਸਬਦੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਿਆ ਕਮਾਵਣਾ, ਕੋਈ ਨਾ ਮਿਟਣ ਹਾਰ ਪੌੜੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਕਉ ਸਾਂ ਤੇ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਪਿਰ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਸ ਕਰੇ। ਮਹੱਲਾ ਪਹਿਲਾ।

ਜਿਨੇ ਉਪਾਏ ਜੀ ਤਿਨ ਹਰ ਰਾਖਿਆ, ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤਿਪਤ ਰਹਿਆ ਗਾਏ ਮਿੱਟੀ ਪਪਾਖਿਆ, ਸਭ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ, ਜਨ ਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਨੋ

ਹਉ ਮੈਂ ਮਹਿਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ ਇੱਕ ਆਪੇ ਬਖਸ਼ ਮਿਲਾਇਨ ਦੁਬਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹਿਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੈ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਪੌੜੀ ਤੂੰ ਆਪੇ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੈ ਹਰ ਆਪੇ ਜਲ ਥਲ ਰਵ ਰਹੀਐ ਹਰ ਆਪੇ ਮਾਰੇ ਹਰ ਆਪੇ ਛੋਡੈ ਮਨ ਹਰ ਸਰਣੀ ਪੜ ਰਹੀ ਹੈ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ ਜਨ ਨਾਨਕ ਗੁਰਮੁਖ ਹਰ ਲਹੀ ਹੈ ਸੁਧ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨ ਆਇਆ ਵੇ ਛੋੜਾ ਸਭਨਾ ਪੁੱਛੋ ਜੈ ਸਿਆਣਿਆ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ ਪੀਸਾ ਲਾਇਓ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾਓ ਵੱਡਾ ਕਰਸਾ ਲਾਹਣਾ ਹੈਪੀ ਹੋਸੀ ਸੋਏ ਸਭਨਾ ਦਾਤਾ ਇੱਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨੂੰ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਨੂੰ ਮਾਰ ਕੱਢੋ ਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ

0: ਆਓ ਹਾਨ ਹਟ ਕਰ ਯਾਰ ਜਾ ਸੱਚ ਨਾਮ ਕਰ ਵੱਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣਜ ਆ ਰਿਹਾ ਸਿਉ ਵਣਜ ਕਰ ਲੈ ਲਾਹਾ ਮਨ ਹੱਸ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੈ ਕੱਲ ਨਿਰੰਕਾਰ ਕਹਿ ਦਿਸ ਜਾਏ ਤਾਂ ਸੁਖ ਲਹਿ ਮਹੱਲ ਲਾਏ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਮਨ ਸੋਰਠ ਮਹੱਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸਰੈ ਚਿਤਰ ਜਵਾਈ ਬਾਲ ਕੰਨਿਆ ਕਹੋ ਬਾਪ ਪਿਆਰਾ ਭਾਈ ਕਹੋ ਅਤ ਭਾਈ ਹੁਕਮ ਭਾਇਆ ਬਾਹਰ ਘਰ ਛੋਡਿਆ ਖਿਰਮੈ ਪਈ ਪਰਾਈ ਨਾਮਦਾਨ ਇਸ਼ਨਾਨ ਨਾ ਮਨਮੁਖ ਤਿਤ ਤਨ ਤੂੜ ਤੁਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰਉ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਉਂ ਝੂਠ ਪ੍ਰੀਤ ਮਨ ਬੇਦਿਆ ਜਨ ਸਿਉਂ ਵਾਧ ਰਚਾਈ ਮਾਇਆ ਮਗਨ ਅਹਿਨਸ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਗੰਧਣ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨਾ ਆਈ ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਈ ਸਾਧ ਸਭਾ ਮੈਂ ਸਹਿਜ ਨਾ ਚਾਖਿਆ ਜੇ ਬਾ ਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਭਾਈ ਜਮਦਰ ਬਾਧਾ ਠੌਰ ਨਾ ਪਾਵੈ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋ ਸਮਾਈ ਨਾਨਕ ਗੁਰਵਿਣ ਪਰਮ ਨਾ ਭਾਗੈ ਸੱਚ ਨਾਮ ਵਡਿਆਈ ਸੋਰਠ ਮਹੱਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਡ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੈ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲ ਥਲ ਮਹੀਅਲ ਪਰਪੁਰ ਲੀਣਾ ਆਪੇ ਸਰਬ ਸਮਾਣਾ ਰਹਾਓ ਜਹਿ ਜਹਿ ਦੇਖਾਂ ਤੈ ਜੋ ਤੁਮਾਰੀ ਤੇਰਾ ਰੂਪ ਕਨੇਹਾ ਇੱਕ ਤਰੂਪ ਫਿਰੈ ਪ੍ਰਸ਼ੰਨਾ ਕੋਈ ਨਾ ਕਿਸੀ ਜਿਹਾ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸਰਾਤੇ ਠਾਕਰ ਸਰਨ ਤੁਮਾਰੀ ਕਰਤਾ ਤੂੰ ਮੈਂ ਮਾਣ ਨਿਮਾਣੇ ਮਾਣ ਮਹੱਤ ਨਾਮ ਤਨ ਪੱਲੈ ਸਾਚੇ ਸ਼ਬਦ ਸਮਾਣੇ ਰਹਾਓ ਤੂੰ ਪੂਰਾ ਹਮ ਊਰੇ ਓਛੇ ਤੂੰ ਗੌਰਾ ਹਮ ਹੌਰੇ ਤੁਝ ਹੀ ਮਨ ਰਾਤੇ ਅਹਿਨਸ ਪ੍ਰਭਾਤੇ ਹਰ ਰਸਨਾ ਜਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਅਹਿਨਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰ ਨਾ ਦੀਸੈ ਕਿੱਸਾ ਲਾਹੀ ਤਿਸੈ ਸ਼ਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਈ ਸੋਰਠ ਮਹੱਲਾ ਪਹਿਲਾ ਅਲਾਖਿਆ ਪਾਰਿਆ ਗਾਮਿਆ ਗੋਚਰ ਨਾ ਤਿਸ ਕਾਲ ਨਾ ਕਰਮਾ ਜਾਤਿਆ ਜਾਤਾ ਜੋਨੀ ਸੰਪਉ ਨਾ ਤਿਸ ਪਾਉ ਨਾ ਪਰਮਾ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੇ ਸ਼ਬਦ ਨਿਸ਼ਾਨ ਰਹਾਓ ਨਾ ਤਿਸ ਮਾਤ ਪਿਤਾ ਸੁਧ ਬੰਧਪ ਨਾ ਤਿਸ ਕਾਮਨਾ ਨਾਰੀ ਅਕੁਲ ਨਿਰੰਜਨ ਅਪਰ ਅਪਰੰਪਰ ਸਗਲੀ ਜੋ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜੰਤੋ ਪਾਏ ਕਾਲ ਸਿਰ ਜਨਤਾ ਵਸ ਗਤ ਜੁਗਤ ਸਬਾਈ ਸਤਿਗੁਰ ਸੇਵ ਪਦਾਰਥ ਪਾਵੈ ਛੂਟੈ ਸ਼ਬਦ ਕਮਾਈ, ਸੋਚੇ ਪਾਂਡੈ ਸਹਿ ਸਮਾਵੈ, ਵਿਰਲਾ ਸੁੱਚੇ ਚਾਰੀ। ਤੰਤੈ ਕਉ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ, ਸੋਰਠ ਮਹੱਲਾ ਪਹਿਲਾ। ਜਿਉਂ ਮੀਨਾ ਬਿਨ ਪਾਣੀਐ, ਤਿਉਂ ਸਾਗਤ ਮਰੈ ਪਿਆਸ, ਤਿਉਂ ਹਰ ਬਿਨ ਮਰੀਐ ਰੇ ਮਨਾ, ਜੋ ਬਿਰਥਾ ਜਾਵੈ ਸਾਸ। ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਹੋ ਰਸ ਕਿਉਂ ਲਹੋ, ਗੁਰ ਮਿਲੈ ਹਰ ਦੇ ਰਹਾਓ। ਸੰਤ ਜਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ, ਅੜਸੜ ਤੀਰਥ ਮੱਜਣਾ, ਗੁਰਦਰਸ ਪ੍ਰਾਪਤ ਹੋਏ। ਜਿਉਂ ਜੋਗੀ ਜਤ ਬਾਹਰਾ, ਤਪ ਨਾਹੀ ਸਤ ਸੰਤੋਖ, ਤਿਉਂ ਨਾਮੈ ਬਿਨ ਦੇਹੁਰੀ, ਜਮ ਮਾਰੈ ਅੰਤਰ ਦੋਖ। ਸਾਗਤ ਪ੍ਰੇਮ ਨਾ ਪਾਈਐ, ਹਰ ਪਾਈਐ ਸਤਿਗੁਰ ਭਾਏ, ਸੁਖ ਦੁਖ ਦਾਤਾ ਗੁਰ ਮਿਲੈ, ਕਹੋ ਨਾਨਕ ਸਿਫਤ ਸਮਾਏ। ਸੋਰਠ ਮਹੱਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮਾਂਗਾ ਕਿਛ ਥਿਰ ਨਾ ਰਹਾਈ, ਹਰ ਦੀ ਜੈ ਨਾਮ ਪਿਆਰੀ ਜੀਓ, ਘਟ ਘਟ ਰਵ ਰਿਆ ਬਨਵਾਰੀ। ਜਲ ਥਲ ਮਹੀਅਲ ਗੁਪਤੋ ਵਰਤੈ, ਗੁਰਸਬਦੀ ਦੇਖ ਨਿਹਾਰੀ ਜੀਓ ਰਹਾਓ। ਮਰਤ ਭਯਾਲ ਆਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸੋ ਬ੍ਰਹਮਾ ਜੋਨੀ ਹੈ ਪੀ ਹੋਨੀ, ਘਟ ਪੀਤਰ ਦੇਖ ਮੁਰਾਰੀ ਜੀਓ। ਜਨਮ ਮਰਨ ਕਉ ਇਹੋ ਜਗ ਬੱਪੜੋ, ਇਨ ਦੂਜੇ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਗਤ ਬਾਜੀ ਹਾਰੀ ਜੀਓ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਜਾਰੀ ਜੀਓ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਪੇਖ ਚਤਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਥ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ। ਅਵਗਣ ਛੋੜ ਗੁਣਾ ਕਉ ਧਾਵੋ, ਕਰ ਔਗਣ ਪਛਤਾਹੀ ਜੀਓ। ਸਰ ਅਫਸਰ ਕੀ ਸਾਰ ਨਾ ਜਾਣੈ, ਫਿਰ ਕੀ ਚਬੁੜਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਮੋ ਕਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰਬਚਨੀ ਫਲ ਪਾਹੀ ਜੀਓ। ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸੋਰਠ ਮਹੱਲਾ ਪਹਿਲਾ ਪੰਚਪਦੇ, ਆਪਣਾ ਘਰ ਮੁਸਤ ਰਾਖ ਨਾ ਸਕੈ, ਕੀ ਪਰ ਕਰ ਜੋਹਨ ਲਾਗਾ। ਘਰ ਦਰ ਰਾਖੈ ਜੇ ਰਸ ਚਾਖੈ, ਜੋ ਗੁਰਮੁਖ ਸੇਵਕ ਲਾਗਾ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨਰਸ ਲੋਭਾਨੇ, ਫਿਰ ਪਛਤਾਹੇ ਅਭਾਗਾ ਰਹਾਓ। ਆਵਤ ਕਉ ਹਰਖ ਜਾਤ ਕਉ ਰੋਵੈ, ਇਹੋ ਦੁੱਖ ਸੁਖ ਨਾਲੇ ਲਾਗਾ। ਆਪੇ ਦੁੱਖ ਸੁਖ ਭੋਗ ਭੋਗਾਵੈ, ਗੁਰਮੁਖ ਸੋ ਅਨੁਰਾਗਾ। ਹਰ ਰਸ ਉੱਪਰ ਅਵਰ ਕਿਆ ਕਹੀਐ, ਜਿਨ ਪੀਆ ਸੋ ਤ੍ਰਿਪਤਾਗਾ। ਮਾਇਆ ਮੋਹਤ ਜਿਨ ਇਹੋ ਰਸ ਖੋਇਆ, ਜਾਂ ਸਾਕਤ ਦੁਰਮਤ ਲਾਗਾ। ਮਨ ਕਾ ਜੀਓ ਪਵਨ ਪਤ ਦੇਹੀ, ਦੇਹੀ ਮੈਂ ਦਿਓ ਸਮਾਗਾ। ਜੇ ਤੂੰ ਦੇਹੇ ਤਾਂ ਹਰ ਰਸ ਗਾਈ, ਮਨ ਤ੍ਰਿਪਤੈ ਹਰ ਲਿਵ ਲਾਗਾ। ਸਾਧ ਸੰਗਤ ਮੈਂ ਹਰ ਰਸ ਪਾਈਐ, ਗੁਰ ਮਿਲਿਆ ਜਮ ਪਉ ਭਾਗਾ। ਨਾਨਕ ਰਾਮ ਨਾਮ ਜਪ ਗੁਰਮੁਖ, ਹਰ ਪਾਏ ਮਸਤਕ ਭਾਗਾ। ਸੋਰਠ ਮਹੱਲਾ ਪਹਿਲਾ, ਸਰਬ ਜੀਆਂ ਸਰ ਲੇਖ ਧੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਮਨ ਰੇ ਰਾਮ ਜਪੋ ਸੁਖ ਹੋਈ, ਅਹਿਨਿਸ ਗੁਰ ਕੈ ਬਚਨ ਸਰੇਵੋ, ਹਰਦਾਤਾ ਭੁਗਤਾ ਸੋਈ ਰਹਾਓ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ ਜੀਉ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜੀਉ। ਚਲ ਤੋ ਠਾਕ ਰੱਖੋ ਘਰ ਆਪਣੇ, ਗੁਰ ਮਿਲਿਆ ਅਹਿਮਤ ਹੋਈ ਜੀਉ, ਦੇਖ ਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ ਸੁਖ ਹੋਈ ਜੀਉ, ਪੀਵੋ ਅਪਿਓ ਪਰਮ ਸੁਖ ਪਾਈਐ, ਨਿਜਕਰ ਵਾਸਾ ਹੋਈ ਜੀਉ। ਜਨਮ ਮਰਨ ਭਵ ਭੰਜਨ ਗਾਈਐ, ਪੁਨਰਪ ਜਨਮ ਨਾ ਹੋਈ ਜੀਉ, ਤਤ ਨਿਰੰਜਨ ਜੋਤ ਸਵਾਈ, ਸੋਹੰਗ ਭੇਦ ਨਾ ਕੋਈ ਜੀਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਸੋਰਠ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਂ ਤਿਸ ਪਾਵਾ ਤਦ ਹੀ ਗਾਵਾ, ਤਾਂ ਗਾਵੇ ਕਾ ਫਲ ਪਾਵਾ, ਗਾਵੇ ਕਾ ਫਲ ਹੋਈ, ਜਾਂ ਆਪੇ ਦੇਵੈ ਸੋਈ। ਮਨ ਮੇਰੇ ਗੁਰਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਿਹਾ ਸਮਾਈ ਰਹਾਓ, ਗੁਰਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾਵ ਜੀਆਰਾ, ਤਾਂ ਮਿਟਿਆ ਸਗਲ ਅੰਧਿਆਰਾ, ਗੁਰਚਰਨੀ ਮਨ ਲਾਗਾ, ਤਾਂ ਜਮਕਾ ਮਾਰਗ ਭਾਗਾ, ਭੈ ਵਿੱਚ ਨਿਰਭਉ ਪਾਇਆ, ਤਾਂ ਸਹਿਜੇ ਕਹਿ ਕਰ ਆਇਆ। ਭਣਤ ਨਾਨਕ ਬੂਝੈ ਕੋ ਬੀਚਾਰੀ, ਇਸ ਜਗ ਮੈਂ ਕਰਨੀ ਸਾਰੀ, ਕਰਨੀ ਕੀਰਤ ਹੋਈ, ਜਾਂ ਆਪੇ ਮਿਲਿਆ ਸੋਈ।
1: You are listening to Radio Sai Global Harmony. Radio Sai brings to you every day the teachings and the universal message of love of Bhagwan Sri Satya Sai Baba.
2: Radio Sai now presents some bhajans sung by devotees from Belgium.